ਜੀ ਸਾਮੀਨ, ਤੁਸਾਂ ਇਸੈਫਲ ਮਲੂਕ ਸੁਣਿਆ, ਆਵਾਜ਼ ਅਸੀਂ ਮਾਸਟਰ ਕਰਤਾਰ ਚੰਦ ਹੋਰਾਂ ਦੀ। ਸਾਮੀਨ, ਅਸੀਂ ਤੁਸਾਂ ਕੋ ਆਖ ਰਿਹਾ ਸਾਂ ਕਿ ਜਿਹੜਾ ਵੀ ਪਾਣੀ ਅਸੀਂ ਘਰ ਦੇ ਅੰਦਰ ਪੀਂਦੇ ਹਾਂ, ਅਸਾਂ ਕੋ ਪਾਣੀ ਕਾੜ ਕਾ ਪੀਣਾ ਚਾਹੀਦਾ। ਕਾੜ ਕਾ ਪਾਣੀ ਜਿਹੜਾ ਆ ਉਹ ਕਾਫੀ ਜ਼ਿਆਦਾ ਚੰਗਾ ਰਹਿੰਦਾ ਅਸੀਂ ਸਿਹਤ ਵਾਸਤੇ। ਤੇ ਸਾਮੀਨ, ਇਹਨਾਂ ਸਾਰੀਆਂ ਚੀਜ਼ਾਂ ਪਰ ਇਨਸਾਨ ਕੋ ਹਮੇਸ਼ਾ ਗੌਰ ਫਿਕਰ ਕਰਨੀ ਚਾਹੀਦੀ ਆ, ਔਰ ਆਪ ਇਨਸਾਨ ਕੋ ਆਪਣੇ ਘਰ ਵਾਲਿਆਂ ਦੀ ਜਾਂ ਆਪਣੇ ਆਯਾਲ ਦੀ ਸੇਫਟੀ ਵਾਸਤੇ ਕੰਮ ਕਰਨਾ ਚਾਹੀਦਾ। ਆਪ ਦੇਖਣਾ ਚਾਹੀਦਾ ਕਿ ਜਿਹੜਾ ਪਾਣੀ ਮਾੜੇ ਘਰ ਤੋਂ ਨਹੀਂ ਆਉਂਦਾ ਆ, ਕਿ ਉਹ ਪਾਣੀ ਪੀਤੇ ਲਾਇਕ ਆ, ਔਰ ਅਗਰ ਥੋੜਾ ਵੀ ਤੁਸਾਂ ਕੋ ਸ਼ੱਕ ਸ਼ੁਬਾ ਹੁੰਦਾ ਤੇ ਉਸ ਪਾਣੀ ਕੋ ਤੁਸੀਂ ਬਿਲਕੁਲ ਵੀ ਕਾੜੇ ਬਗੈਰ ਪੀਤੇ ਵਾਸਤੇ ਇਸਤੇਮਾਲ ਨਾ ਕਰੋ। ਤੇ ਸਾਮੀਨ, ਆਓ ਪ੍ਰੋਗਰਾਮ ਵਿੱਚ ਅਗਾ ਸੁਣਦੇ ਹਾਂ ਇਹ ਮਾਇਆ, ਆਵਾਜ਼ ਅਨਾਇਤੁੱਲਾ ਖਾਨ ਹੋਰਾਂ ਦੀ।

ਜੀ ਸਾਮੀਨ, ਤੁਸਾਂ ਇਹ ਮਾਇਆ ਸੁਣਿਆ, ਆਵਾਜ਼ ਅਸੀਂ ਅਨਾਇਤੁੱਲਾ ਖਾਨ ਹੋਰਾਂ ਦੀ। ਸਾਮੀਨ, ਅਸਤਿਆਂ ਗ੍ਰਾਮ ਵਿੱਚ ਅਸੀਂ ਦੇਖਦੇ ਹਾਂ ਕਿ ਪਾਣੀ ਜਿਹੜਾ ਅਸਤਿਆਂ ਨਲਕਿਆਂ ਤੋਂ ਨਹੀਂ ਪਹੁੰਚਦਾ ਜਾਂ ਘਰਾਂ ਤੋਂ ਨਹੀਂ ਪਹੁੰਚਦਾ। ਅਗਰ ਅਸਾਂ ਕੋ ਥੋੜ੍ਹੀ ਵੀ ਸ਼ਿਕਾਇਤ ਉਸ ਰਿਲੇਟਿਡ ਹੋ ਸੀ, ਉਸ ਵਿੱਚ ਅਸੀਂ PHE ਦੇ ਦਫ਼ਤਰ ਤੋਂ ਨਹੀਂ ਗਾ ਸਕਦੇ ਹਾਂ। ਆਪਣੀ ਜਿਹੜੀ ਸ਼ਿਕਾਇਤ ਆ ਉਹ ਸ਼ਿਕਾਇਤ ਉੱਥੇ ਦਰਜ ਕਰ ਸਕਦੇ ਹਾਂ ਕਿ ਅਸਤੇ ਘਰ ਜਾਂ ਅਸਤੇ ਇਲਾਕੇ ਵੀ ਜਿਹੜਾ ਪਾਣੀ ਆ ਉਹ ਸਾਫ਼ ਨਹੀਂ ਆ ਰਿਹਾ, ਜਾਂ ਅਸੀਂ ਆਪਣੀ ਨਜ਼ਦੀਕੀ ਡਲਸਾ ਯਾਨੀ ਜਿਹੜੀ ਅਦਾਲਤ ਦੀ ਤਰਫੋਂ ਆ ਕਿ ਡਲਸਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹਰ ਤਹਿਸੀਲ ਵਿੱਚ ਆ, ਹਰ ਡਿਸਟ੍ਰਿਕਟ ਵਿੱਚ ਆ, ਉੱਧਰ ਵੀ ਗੱਚਕਾ ਅਸੀਂ ਇੱਕ ਐਪਲੀਕੇਸ਼ਨ ਇੱਕ ਦਰਖਾਸਤ ਦੇ ਸਕਦੇ ਹਾਂ, ਤਹਿਸੀਲ ਲੈਵਲ ਪਰ ਵੀ ਦੇ ਸਕਦੇ ਹਾਂ, ਡਿਸਟ੍ਰਿਕਟ ਲੈਵਲ ਪਰ ਵੀ ਦੇ ਸਕਦੇ ਹਾਂ ਕਿ ਅਸਾਂ ਕੋ ਇਹ ਪ੍ਰੋਬਲਮ ਆ, ਇਸ ਪ੍ਰੋਬਲਮ ਤੋਂ ਅਸੀਂ ਦੋ ਚਾਰ ਹਾਂ ਅਤੇ ਉਹ ਪ੍ਰੋਬਲਮ ਦਾ ਉਸ ਪ੍ਰੋਬਲਮ ਦਾ ਅਜ਼ਾਲਾ ਵੀ ਜਲਦੀ ਹੋ ਸਕਦਾ ਆ। ਅਤੇ ਸਮੀਨ, ਆਓ ਵੀ ਸੁਣਦੇ ਹਾਂ ਸੈਯਦ ਮੁਹੰਮਦ ਇਕਬਾਲ ਮਲੰਗਾਮੀ ਔਰੰਗੋ।

0: ਵੀ ਹਦਾਇਤ ਦਿੱਤੀ। ਜੰਮੂ ਵ ਕਸ਼ਮੀਰ ਵਿੱਚ ਮਾਹੌਲਿਆਤ ਕੋ ਬਚੇਣਾ ਦੀ ਗਰਜ਼ ਦੀ ਜਾਰੀ ਮੁਹਿੰਮ ਦੇ ਤਹਿਤ ਜੰਮੂ ਵ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਡਾਕਟਰ ਸਈਦ ਦਰਖਸ਼ਾਂ ਅੰਦਰਾਬੀ ਦੀ ਸਰਬਰਾਹੀ ਵਿੱਚ ਅੱਜ ਜੰਮੂ ਦੇ ਈਦਗਾਹ ਇਲਾਕੇ ਵਿੱਚ ਬੂਟੇ ਲੈਣਾ ਦੀ ਮੁਹਿੰਮ ਦਾ ਆਗਾਜ਼ ਹੋਇਆ। ਇਸ ਮੌਕੇ ਉੱਤੇ ਇੱਕ ਬੂਟਾ ਲੈਣ ਦੇ ਬਾਅਦ ਡਾਕਟਰ ਅੰਦਰਾਬੀ ਸੁਣ ਆਖਿਆ ਜੇ ਮਾਹੌਲਿਆਤ ਕੋ ਬਚੇਣਾ ਨਾ ਸਿਰਫ ਮੌਜੂਦਾ ਦੌਰ ਦਾ ਤਕਾਜ਼ਾ ਹੈ ਬਲਕਿ ਇਹ ਇਹਨਾਂ ਵਾਲੇ ਵੇਲੇ ਵਾਸਤੇ ਇੱਕ ਫਾਇਦਾਮੰਦ ਸਰਮਾਇਆਕਾਰੀ ਹੈ। ਉਹਨਾਂ ਸੁਣ ਲੋਕਾਂ ਦੀ ਅਪੀਲ ਕੀਤੀ ਜੇ ਉਹ ਆਪਣੇ ਆਸ ਪਾਸ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਵਣ। ਕ੍ਰਾਈਮ ਬ੍ਰਾਂਚ ਜੰਮੂ ਵ ਕਸ਼ਮੀਰ ਦੀ ਇਕਨੋਮਿਕ ਓਫੈਂਸਿਸ ਵਿੰਗ ਸੁਣ ਨਕਲੀ ਤਾਲੀਮੀ ਸਰਟੀਫਿਕੇਟ ਦੀ ਬੁਨਿਆਦ ਉੱਤੇ ਮਹਿਕਮਾ ਸਿਹਤ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰਨ ਦੀ ਪੈਦਾਇਸ਼ ਵਿੱਚ ਚਾਰ ਨਫਰਾਂ ਦੇ ਖਿਲਾਫ਼ ਫਾਰੈਸਟ ਮੈਜਿਸਟਰੇਟ ਸ੍ਰੀਨਗਰ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਇਹਨਾਂ ਵਿੱਚ ਪੰਪੋਸ਼ ਕਾਲਨੀ ਛਾਨਾਪੁਰਾ ਸ੍ਰੀਨਗਰ ਦਾ ਸ਼ੁਜਾ ਜੇਲਾਨੀ, ਉਮਰ ਕਾਲਨੀ ਲਾਲ ਨਗਰ ਛਾਨਾਪੁਰਾ ਸ੍ਰੀਨਗਰ ਦਾ ਮੁਹੰਮਦ ਇਕਬਾਲ ਔਰ ਮਾਲਵਾਰੀ ਪੁਲਵਾਮਾ ਦਾ ਨਿਸਾਰ ਅਹਿਮਦ ਵਾਨੀ ਔਰ ਆਂਤੀਪੁਰਾ ਪੁਲਵਾਮਾ ਦਾ ਰਿਆਜ਼ ਅਹਿਮਦ ਸ਼ਾਮਲ ਹੈ। ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਅੰਸ਼ੁਲ ਗਰਗ ਸੁਣ ਸ੍ਰੀਨਗਰ ਵਿੱਚ ਇੱਕ ਮੀਟਿੰਗ ਦੇ ਦੌਰਾਨ ਨੂਰਬਾਗ ਵਿੱਚ 60 MLD ਸੀਵਰੇਜ ਟਰੀਟਮੈਂਟ ਪਲਾਂਟ ਉੱਤੇ ਔਰ ਇੱਕ ਕੰਮਾਂ ਦੀ ਪੇਸ਼ਰਫ ਦਾ ਜਾਇਜ਼ਾ ਕੀਤਾ। ਉਹਨਾਂ ਸੁਣ NBCC ਕੋ ਹਦਾਇਤ ਦਿੱਤੀ ਜੇ ਉਹ STP ਦੇ ਇਲਤਵਾ ਵਿੱਚ ਪਏ ਤਮਾਮ ਕੰਮਾਂ ਕੋ 31 ਜੁਲਾਈ ਤੋਂ ਪਹਿਲਾਂ ਮੁਕੰਮਲ ਕਰਨ। ਉਹਨਾਂ ਸੁਣ ਇਸ ਪ੍ਰੋਜੈਕਟ ਦੀ ਮੌਸਰ ਅਮਲ ਆਵਰੀ ਉੱਤੇ ਵੀ ਜ਼ੋਰ ਦਿੱਤਾ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ ਅੱਜ ਨਵੀਂ ਦਿੱਲੀ ਵਿੱਚ ਆਪਣੀ ਹਮ ਮਨਸਬ ਸਨਾਈ ਤਕਾਈਚੀ ਦੇ ਨਾਲ ਭਾਰਤ ਜਾਪਾਨ ਸਾਲਾਨਾ ਇਜਲਾਸ ਦੇ ਦੌਰਾਨ ਆਪਸੀ ਮਫਾਦ ਦੇ ਕਈ ਮਾਮਲਿਆਂ ਉੱਤੇ ਗੱਲਬਾਤ ਕੀਤੀ। ਦੋਵਾਂ ਰਹਿਨਮਾਵਾਂ ਸੁਣ ਮੀਟਿੰਗ ਦੇ ਦੌਰਾਨ ਇਲਾਕਾਈ ਔਰ ਆਲਮੀ ਨਿਵੇਸ਼ ਦੇ ਕਈ ਦੋਏ ਮਾਮਲਿਆਂ ਉੱਤੇ ਵੀ ਗੱਲਬਾਤ ਕੀਤੀ। ਇਸ ਮੌਕੇ ਉੱਤੇ ਦੋਵਾਂ ਮੁਲਕਾਂ ਸੁਣ ਦਵਾਸਾਜ਼ੀ, ਮਸਨਵੀ ਜ਼ਹਾਨਤ, ਇਕਤਸਾਦੀਆਤ ਔਰ ਤਵਾਨਾਈ ਦੇ ਸ਼ੋਬਿਆਂ ਵਿੱਚ ਸ਼ਰਾਕਤਦਾਰੀ ਕੋ ਮਜ਼ੀਦ ਮਜ਼ਬੂਤ ਕਰਨ ਵਾਸਤੇ ਮਫਾਮਤਨਾਮੇ ਤੈਅ ਕੀਤੇ। ਬਾਅਦ ਵਿੱਚ ਜਾਪਾਨ ਦੀ ਵਜ਼ੀਰ ਆਜ਼ਮ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨਾਲ ਖਿਤਾਬ ਕਰਦੇ ਹੋਇਆਂ ਨਰਿੰਦਰ ਮੋਦੀ ਸੁਣ ਆਖਿਆ ਜੇ ਮੌਜੂਦਾ ਦੌਰ ਵਿੱਚ ਇਤਮਾਦ ਔਰ ਭਰੋਸਾ ਕਿਸੇ ਵੀ ਕੌਮ ਦਾ ਸਭ ਤੋਂ ਬੜਾ ਅਹਿਸਾਸਾ ਹੈ। ਵਜ਼ੀਰ ਆਜ਼ਮ ਸੁਣ ਆਖਿਆ ਜੇ ਟੈਕਨੋਲੋਜੀ ਦੀ ਸ਼ਰਾਕਤਦਾਰੀ ਦੋਵਾਂ ਮੁਲਕਾਂ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰਸੀ। ਇਸ ਤੋਂ ਪਹਿਲਾਂ ਸਨਾਈ ਤਕਾਈਚੀ ਦੇ ਏਜ਼ਾਜ਼ ਵਿੱਚ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿੱਚ ਇੱਕ ਰਸਮੀ ਇਸਤਕਬਾਲੀਆ ਦਾ ਇਹਤਮਾਮ ਕੀਤਾ ਗਿਆ। ਇਸ ਮੌਕੇ ਉੱਤੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਵੀ ਮੌਜੂਦ ਸੇ। ਇਸ ਦੇ ਨਾਲ ਹੀ ਇਹ ਪਹਾੜੀ ਖਬਰਨਾਮਾ ਮੁੱਕ ਗਿਆ। ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ 'ਤੇ ਅਗਲਾ ਖਬਰਨਾਮਾ 5:50 ਉੱਤੇ ਗੋਜਰੀ ਜ਼ਬਾਨ ਵਿੱਚ ਨਸ਼ਰ ਕੀਤਾ ਗਿਆ ਸੀ। ਦਿਓ ਇਜਾਜ਼ਤ, ਅੱਲਾ ਬੇਲੀ।
1: ਪਹਾੜੀ ਖਬਰਾਂ ਦੇ ਬਾਅਦ ਤੁਸੀਂ ਤਾਂ ਦੁਬਾਰਾ ਪ੍ਰੋਗਰਾਮ ਵਿੱਚ ਖੈਰ ਮਕਦਮ ਕਰਦੇ ਹਾਂ ਅਤੇ ਸਾਮੀਨ ਆਓ ਅਗਾ ਸੁਣਦੇ ਹਾਂ ਇਹ ਦੋ ਗਾਣਾ, ਆਵਾਜ਼ ਯੂਨਸ ਲੋਲਾਬੀ ਔਰ ਗੁਲਾਮ ਹਸਨ ਤਬੱਸਮ ਹੋਰਾਂ ਦੀ।

ਸਾਮੀਨ, ਤੁਸੀਂ ਇਹ ਦੋ ਗਾਣਾ ਸੁਣਿਆ। ਆਵਾਜ਼ ਅਸੀਂ ਯੂਨਿਸ ਲੋਲਾਬੀ ਅਤੇ ਗੁਲਾਮ ਹਸਨ ਤਬਸੁਮਰਾਂ ਦੀ। ਸਾਮੀਨ, ਸੁਣਦੇ ਹਾਂ ਇਹ ਗੀਤ, ਆਵਾਜ਼ ਸੈਯਦ ਮੁਹੰਮਦ ਇਕਬਾਲ ਮਲਨਗਾਮੀ ਹੋਰਾਂ ਦੀ।

0: ਜੀ ਸਾਮੀਨ, ਤੁਸੀਂ ਅਨਾਇਤੁੱਲਾ ਖਾਨ ਕੋ ਸੁਣਿਆ ਤੇ ਸਾਮੀਨ ਇਹ ਆਸੀ ਅਸਤੇ ਪ੍ਰੋਗਰਾਮ ਦੀ ਆਖਰੀ ਸੁਗਾਤ ਤੇ ਦਿਓ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫੁਨ ਨਿਸਾ ਕੋ ਇਜਾਜ਼ਤ ਅੱਲਾ ਬੇਲੀ।
1: ਸਮੇਂ ਅਭੀ ਆਪ ਪਹਾੜੀ ਪ੍ਰੋਗਰਾਮ ਸਮਾਪਤ ਕਰ ਰਹੇ ਥੇ। ਹਮ ਆਕਾਸ਼ਵਾਣੀ ਸ੍ਰੀਨਗਰ ਸੇ ਆਪਸੇ ਮੁਖਾਤਿਬ ਹੈਂ। یہ آکاشونی سری نگر سمن محترم ژور بجے تو پنتجی منٹ سپد ولو چلند بوزو نثار حسین ڈولوال تی ہند سیتھی کرن پیش کلام سعد الدین سہدے

ਆਏ ਦਾ ਸਾਹਿਤਕ ਮੈਗਜ਼ੀਨ ਦਾ ਸ਼ੁਮਾਰਾ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਿਗਾਹ ਭਰੀ ਆਦਾਬ।

ਤੇ ਸੰਸਾਰਕ ਨੁਕਤੀ ਨਿਗਾਹ ਨੂੰ ਉੱਚਾ ਚੁੱਕਣ ਦੀ। ਇਹ ਦੋਵੇਂ ਸ਼ਬਦ ਫਾਰਸੀ ਦੇ ਹਨ। ਮੀਰੀ ਤੋਂ ਭਾਵ ਹੈ ਮੀਰ ਦਾ ਕਰਮ ਜਾਂ ਆਗੂ ਜਾਂ ਮੁਰਸ਼ਦ, ਤੇ ਪੀਰੀ ਤੋਂ ਭਾਵ ਹੈ ਕਰਮ ਦਾ ਰੂਹਾਨੀ ਆਗੂ। ਇਹ ਰੂਹਾਨੀਅਤ ਦੇ ਜਜ਼ਬੇ ਦਾ ਸਿਖਰ ਹੈ। ਮੀਰੀ ਸੰਸਾਰਕ ਖੇਤਰ ਦੀ ਸਿਖਰ ਤੇ ਪੀਰੀ ਰੂਹਾਨੀਅਤ ਖੇਤਰ ਦੀ। ਇਹ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਹੋ ਜਿਹਾ ਵਿਗਿਆਨਕ ਜਾਂ ਸਿੰਬਾਇਓਸਿਸ ਹੈ ਜੋ ਇੱਕ ਦੂਜੇ ਬਿਨਾਂ ਅਧੂਰਾ ਹੈ। ਦੇਗ ਕਾਮਨ ਕਮਿਊਨਿਟੀ ਕਚਨ ਤੇ ਤੇਗ ਦੇ ਰੂਬਰੂ, ਸਵਰਗ ਗੁਰਗੱਦੀ ਦੇ ਰੂਬਰੂ, ਅਕਾਲ ਤਖ਼ਤ ਇਲਾਹੀ ਕੀਰਤਨ ਦੇ ਰੂਬਰੂ, ਦੀਪ ਢਾਡੀ ਵਾਰਾਂ ਜਾਂ ਬੈਲੇਟ, ਫਕੀਰੀ ਦੇ ਰੂਬਰੂ ਸ਼ਾਹੀ ਜਾਹੋ ਜਲਾਲ, ਅਲੌਕਿਕ ਸੁਮੇਲ ਹੀ ਮੀਰੀ ਪੀਰੀ ਦਾ ਅਨੋਖਾ ਚਮਤਕਾਰ ਹੈ। ਅਤੇ ਚੰਗੀ ਸਿਪਾਹੀ ਦੇ ਢੰਗ ਸੰਤ ਹੋ ਸਕਦੇ ਹਨ। ਹਰਿਮੰਦਰ ਸਾਹਿਬ ਜਿਹੜਾ ਕਿ ਸੋਰਸ ਆਫ ਸਪਿਰਚੁਅਲਿਟੀ ਹੈ ਦੇ ਅੰਤ

ਸ੍ਰੀ ਦੇ ਰੂਬਰੂ ਸ਼ਾਹੀ ਜਾਹੋ ਜਲਾਲ ਅਲੌਕਿਕ ਸੁਮੇਲ ਹੀ ਮੀਰੀ ਪੀਰੀ ਦਾ ਅਨੋਖਾ ਚਮਤਕਾਰ ਹੈ ਅਤੇ ਚੰਗੀ ਸਿਪਾਹੀ ਦੇ ਢੰਗ ਸੰਤ ਹੋ ਸਕਦੇ ਹਨ। ਹਰਿਮੰਦਰ ਸਾਹਿਬ ਜਿਹੜਾ ਕਿ ਸੋਰਸ ਆਫ ਸਪਿਰਚੁਅਲਿਟੀ ਹੈ ਦੇ ਅੰਤਰ ਰੂਹ ਨੂੰ ਤਸਕੀਨ ਮਿਲਦੀ ਹੈ, ਤਾਂ ਇਹ ਗੋਲਡਨ ਟੈਂਪਲ ਜਿਸ ਦੀ ਬੁਨਿਆਦ ਲਾਹੌਰ ਦੇ ਇੱਕ ਔਲੀਆ ਫਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਅਤੇ ਦੁਨੀਆਂ ਦੇ ਲੋਕਾਂ ਲਈ ਇੱਕ ਪਾਕ ਥਾਂ ਜਾਂ ਕਾਮਨ ਰੈਲਿੰਗ ਪੁਆਇੰਟ ਹੈ। ਇਸ ਪਵਿੱਤਰ ਥਾਂ ਨੂੰ ਸਿੱਖਾਂ ਦਾ ਮੱਕਾ ਕਰਕੇ ਜਾਣਿਆ ਜਾਂਦਾ ਹੈ। ਅੱਜ ਵੀ ਲੱਖਾਂ ਲੋਕ ਹਿੰਦੂ ਸਿੱਖ ਤੇ ਮੁਸਲਮਾਨ ਜਾ ਕੇ ਸ੍ਰੀ ਦਰਬਾਰ ਸਾਹਿਬ ਦੇ ਨਤਮਸਤਕ ਹੁੰਦੇ ਹਨ ਤੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਣਦੇ ਹਨ ਤੇ ਗੁਰੂ ਕਾ ਲੰਗਰ ਛਕਦੇ ਹਨ। ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਪੁਰਖ ਨੇ ਆਪ ਅਕਾਲ ਤਖ਼ਤ ਹਾਈਐਸਟ ਸੀਟ ਆਫ ਅਥਾਰਟੀ ਸਥਾਪਿਤ ਕੀਤਾ, ਜੋ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 1609 ਵਿੱਚ ਪ੍ਰਗਟ ਕੀਤਾ। ਇਸ ਪਵਿੱਤਰ ਤਖ਼ਤ ਦੀ ਨੀਂਹ ਗੁਰੂ ਜੀ ਨੇ ਆਪਣੇ ਕਮਲਾਂ ਨਾਲ ਰੱਖੀ। ਗੁਰੂ ਘਰ ਦੇ ਅਨੰਦ ਸੇਵਕ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਬਿਨਾਂ ਕਿਸੇ ਹੋਰ ਕਾਰਨ ਅਕਾਲ ਤਖ਼ਤ 3 ਸਾਲਾਂ ਵਿੱਚ 1606 ਈਸਵੀ ਤੋਂ 1609 ਈਸਵੀ ਦੀ ਮਿਹਨਤ ਮਗਰੋਂ ਚੜਾਇਆ। ਸੋਹਣ ਕਵੀ ਆਪਣੀ ਰਚਨਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਦਾ ਹੈ, ਕਰ ਅਰਦਾਸ ਸ੍ਰੀ ਸਤਿਗੁਰ ਪੁੰਨ ਪ੍ਰਸਾਦ ਵਰਤਾਏ, ਪ੍ਰਥਮ ਨੀਮ ਗਈ ਰਖੀ ਅਬਚਲ ਤਖ਼ਤ ਸਹਾਇ, ਚੋਪੇ ਕਿਸੀ ਰਾਜ ਨੇ ਹਾਥ ਲਗਾਇਓ, ਬੁੱਢਾ ਓ ਗੁਰਦਾਸ ਬਣਾਇਓ। ਸਿੱਖ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਂ ਟਰੂ ਕਿੰਗ ਕਰਕੇ ਵੀ ਜਾਣੇ ਜਾਂਦੇ ਸਨ। ਇਸ ਤਰ੍ਹਾਂ ਸਿੱਖ ਮਤ ਜਾਂ ਸਿੱਖ ਧਰਮ ਆਪਣੇ ਸੁਭਾਵਿਕ ਵਿਕਾਸ ਵਿੱਚ ਇੱਕ ਨਵਾਂ ਪੜਾਅ ਤੈਅ ਕਰਦਾ ਹੈ ਤੇ ਹੁਣੇ ਹੀ ਇਹ ਮਹਾਨ ਕੌਮ ਸੰਤ ਸਿਪਾਹੀਆਂ ਦੀ ਬਲਵਾਨ ਜਥੇਬੰਦੀ ਦਾ ਰੂਪ ਧਾਰਨ ਕਰਦੀ ਹੈ। ਇਹ ਤਖ਼ਤ 12 ਫੁੱਟ ਤੇ ਬੈਠ ਕੇ ਆਪ ਦੁਖੀਆਂ ਤੇ ਗਰੀਬਾਂ ਦਾ ਦਰਦ ਸੁਣਦੇ ਤੇ ਉਹਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੇ। ਅਕਾਲ ਤਖ਼ਤ ਦੇ ਸਾਹਮਣੇ 2 ਕੇਸਰੀ ਨਿਸ਼ਾਨ ਚੂਲ ਰਹੇ ਹਨ, ਉਹ ਸੱਚਮੁੱਚ ਧਰਮ ਤੇ ਰਾਜਨੀਤੀ ਦਾ ਸੁਨੇਹਾ ਦੇ ਰਹੇ ਹਨ। 1609 ਈਸਵੀ ਵਿੱਚ ਵਿਦੇਸ਼ੀ ਤਾਕਤਾਂ ਵੱਲੋਂ ਆਉਣ ਵਾਲੇ ਖਤਰਿਆਂ ਤੋਂ ਬਚਾਉਣ ਲਈ ਗੁਰੂ ਸਾਹਿਬ ਨੇ ਲੋਹਗੜ੍ਹ ਦੇ ਕਿਲੇ ਦੀ ਉਸਾਰੀ ਵੀ ਅੰਮ੍ਰਿਤਸਰ ਸਾਹਿਬ ਵਿੱਚ ਕੀਤੀ। ਗੁਰੂ ਹਰਗੋਬਿੰਦ ਸਾਹਿਬ ਅਸਲੋਂ ਨਵੇਂ ਮੀਲ ਪੱਥਰ ਸਥਾਪਿਤ ਕਰਦੇ ਹਨ। ਉਹਨਾਂ ਇਹ ਸਾਬਤ ਕਰ ਦਿੱਤਾ ਕਿ ਅਕਾਲ ਪੁਰਖ ਦੀ ਓਥ ਲੈ ਕੇ ਸੱਚ ਦੇ ਧਰਮ ਦੀ ਰੱਖਿਆ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਨੇ ਜੋ 5 ਜੰਗਾਂ ਲੜੀਆਂ, ਇਹ ਸਾਰੀਆਂ ਹੀ ਗੁਰੂ ਜੀ ਨੇ ਜਿੱਤ ਦਾ ਪ੍ਰਤੀਕ ਵਜੋਂ ਸਹਾਰੀਆਂ ਤੇ ਉਹਨਾਂ ਨੂੰ ਜਿੱਤਿਆ। ਗੁਰੂ ਤੇਗ ਬਹਾਦਰ ਸਾਹਿਬ ਤੇਗ ਦੀ ਖੂਬ ਜ਼ੋਰ ਦਿਖਾਏ ਅਤੇ 6ਵੀਂ ਪਾਤਸ਼ਾਹੀ ਤੋਂ ਆਪ ਜੀ ਨੇ ਤੇਗ ਬਹਾਦਰ ਦੀ ਉਪਾਧੀ ਵੀ ਲਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਿਲ ਵਿੱਚ ਇਸਲਾਮ ਧਰਮ ਦੀ ਬੜੀ ਕਦਰ ਸੀ ਤੇ ਗੁਰੂ ਜੀ ਨੇ ਕਈ ਮਸਜਿਦਾਂ ਜਿਹੜੀਆਂ ਗੁਰੂ ਹਰਗੋਬਿੰਦਪੁਰ, ਕਰਤਾਰਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਥਾਵਾਂ ਤੇ ਬਣਾਈਆਂ। ਇਹ ਮਜ਼ਹਬੀ ਰਵਾਦਾਰੀ ਤੇ ਮੁਹੱਬਤ ਦੀ ਜੀਵ ਦੀਆਂ ਮਿਸਾਲਾਂ ਹਨ। ਗੁਰੂ ਜੀ ਨੇ ਮੁਸਲਮਾਨਾਂ ਨੂੰ ਦਿਲੋਂ ਪਿਆਰ ਕੀਤਾ ਅਤੇ ਉਹਨਾਂ ਦੀ ਰੱਜ ਕੇ ਪ੍ਰਸ਼ੰਸਾ ਵੀ। ਉਹਨਾਂ ਦੇ ਪਿਆਰੇ ਮਿੱਤਰਾਂ ਵਿੱਚ ਸ਼ੇਖ ਜਹਾਨ ਮੁਹੰਮਦ ਲਾਹੌਰੀ, ਮੁਹੰਮਦ ਇਸਮਾਇਲ, ਸ਼ੇਖ ਸ਼ਾਹ ਕੁਰੈਸ਼ੀ, ਮੀਆਂ ਮੀਰ ਜੀ, ਪੀਰ ਫਜ਼ਲਦੀਨ ਇਰਾਨੀ ਜਿਹੇ ਬਲਵਾਨ ਸ਼ਖਸੀਅਤਾਂ ਸ਼ਾਮਲ ਹਨ। ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਲਾ ਦਾ ਰੂਪ ਸਮਝਦੇ ਸਨ। ਮੀਰੀ ਪੀਰੀ ਵਾਲੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਰਾਜਸੀ ਤਾਕਤ ਵੀ ਦਿੱਤੀ। ਗੁਜਰਾਤ ਵਿੱਚ ਪੀਰ ਸ਼ਾਹ ਦੌਲਾ, ਗ੍ਰੇਟ ਮੁਸਲਿਮ ਫਕੀਰ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਮੁਲਾਕਾਤ ਹੋਈ ਤੇ ਗੁਰੂ ਸਾਹਿਬ ਦਾ ਜਾਹੋ ਜਲਾਲ ਤੇ ਠਾਠਵਾੜ ਵੇਖ ਕੇ ਉਸ ਪੀਰ ਨੇ 4 ਸਵਾਲ ਕੀਤੇ। ਪਹਿਲਾ, ਔਰਤ ਕੀ ਤੇ ਫਕੀਰੀ ਕੀ? ਦੂਜਾ, ਹਿੰਦੂ ਕੀ ਤੇ ਫੀਰੀ ਕੀ? ਤੀਜਾ, ਪੁੱਤਰ ਕੀ ਤੇ ਵੈਰਾਗ ਕੀ? ਚੌਥਾ, ਦੌਲਤ ਕੀ ਤੇ ਤਿਆਗ ਕੇ? ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਝ ਦੇਰ ਸ਼ਾਂਤ ਚਿੱਤ ਸੋਚਦੇ ਹੋਏ ਫਿਰ ਰੂਹਾਨੀ ਜਲਵੇ ਉਹਨਾਂ ਦੇ ਸੋਹਣੇ ਮੁਖ ਤੇ ਤੈਰਨ ਲੱਗੇ ਤਾਂ ਜਵਾਬ ਦਿੱਤਾ,
औरत ईमान है।

0: ਦੂਜਾ ਪੁੱਤਰ ਨਿਸ਼ਾਨ ਹੈ, ਤੀਜਾ ਦੌਲਤ ਗੁਜ਼ਰਾਨ ਹੈ, ਚੌਥਾ ਫਕੀਰ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਕਸ਼ਮੀਰ ਜੰਨਤ ਦੀ ਧਰਤੀ ਹੈ। ਇਸ ਧਰਤੀ ਤੇ ਛੱਟਮ ਪੀਰ ਗੁਰੂ ਹਰਗੋਬਿੰਦ ਸਾਹਿਬ ਹਰ ਥਾਂ ਨੂੰ ਆਪਣੇ ਚਰਨਾਂ ਨਾਲ ਇਸ ਨੂੰ ਨਿਵਾਜਿਆ ਅਤੇ ਛੇਵੀਂ ਪਾਤਸ਼ਾਹੀ ਜਾਂ ਛੱਤੀ ਪਾਤਸ਼ਾਹੀ ਦਾ ਨਾਂ ਹੇਠਾਂ ਕਸ਼ਮੀਰ ਦੀ ਧਰਤੀ ਤੇ ਜਗ੍ਹਾ ਜਗ੍ਹਾ ਗੁਰਦੁਆਰੇ ਹਨ। ਕਸ਼ਮੀਰ ਦੇ ਚੱਪੇ ਚੱਪੇ ਨੂੰ ਫੈਜ਼ਯਾਬ ਕੀਤਾ, ਚਿਨਾਰ ਲਗਾਏ ਤੇ ਖੂਹ ਵੀ ਕੱਢੇ ਗਏ। ਇਹ ਮੀਰੀ ਪੀਰੀ ਦੇ ਨੀਲੇ ਘੋੜੇ ਦਾ ਸਵਾਰ। ਉਹਨਾਂ ਹੋਰ ਹੁਕਮ ਵੀ ਦਿੱਤੇ ਤੇ ਉਹਨਾਂ ਦੇ ਨੂਰ ਸਦਕਾ ਦੋ ਜਹਾਨ ਪ੍ਰਕਾਸ਼ਮਾਨ ਹਨ। ਲੋਕ ਦਰਸ਼ਨਾਂ ਲਈ ਸਦਾ ਬੇਤਾਬ ਰਹਿੰਦੇ। ਉੱਗੇ ਵਿਦਵਾਨ ਸ਼ਾਇਰ ਭਾਈ ਨੰਦ ਲਾਲ ਜੀ ਗੋਇਆ ਕਹਿੰਦੇ ਹਨ, ਹਮ ਫਜ਼ ਫਖਰ ਹਮ ਸਲਤਨਤ ਨਾਮਵਰ ਬੁੱਢ ਮਾਨਿਓ ਜੁਮਲਾ ਜ਼ੇਰੇ ਜਬਰ ਦੋ ਆਲਮ ਮਨਵਰ ਜੀ ਅਨਵਰ ਊ ਹਮਾ ਤਿਸ ਨਾਏ ਫੈਜ਼ ਦੀਦਾਰੇ ਊ। ਉਹਨਾਂ ਦੇ ਨੂਰ ਸਦਕਾ ਦੋਵੇਂ ਜਹਾਨ ਪ੍ਰਕਾਸ਼ਮਾਨ ਹਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਸ਼ਮੀਰ ਦੇ ਲੋਕਾਂ ਨੂੰ ਮੁਹੱਬਤ ਅਮਨ ਆਸ਼ਕੀ ਤੇ ਸਾਂਝੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜੋ ਉਹਨਾਂ ਦੇ ਮੀਰੀ ਪੀਰੀ ਫਲਸਫੇ ਦਾ ਸਾਰੰਸ਼ ਹੈ ਅਤੇ ਇੱਕ ਸਦੀਵੀ ਪੈਗਾਮ ਜਾਂ ਜਮ ਫਿਜ਼ਾ ਵੀ ਹੈ।
1: ਨੂਰੇ ਇਲਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਇਸ ਵਿਸ਼ੇ ਤੇ ਤੁਸੀਂ ਗੱਲਬਾਤ ਸੁਣ ਰਹੇ ਸੀ ਡਾਕਟਰ ਕੀਰਤ ਸਿੰਘ ਇਨਕਲਾਬੀ ਜੀ ਹੋਰਾ ਪਾਸੋਂ। ਸਾਥੀਓ, ਅੱਜ ਅਸੀਂ ਉਸ ਫਰਿਸ਼ਤਾ ਕਾਵ ਸੰਗ੍ਰਹਿ ਦੇ ਬਾਰੇ ਗੱਲਬਾਤ ਕਰਾਂਗੇ, ਜੋ ਪਹਿਲੇ ਕਾਵ ਸੰਗ੍ਰਹਿ ਫਰਿਸ਼ਤੇ ਦੇ ਨਾਲ ਡਾਕਟਰ ਸਨੋਬਰ ਪੰਜਾਬੀ ਕਾਵ ਸਾਹਿਤ ਦੀ ਫੁਲਵਾੜੀ ਵਿੱਚ ਆਗਮਨ ਕਰਦੀ ਹੈ। ਇਹ ਆਗਮਨ ਸ਼ਲਾਘਾਯੋਗ ਹੈ। ਡਾਕਟਰ ਸਨੋਬਰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਉਭਰਦੀ ਹਸਤਾਖਰ ਹੈ। ਉਸ ਦੀਆਂ ਰਚਨਾਵਾਂ ਅਖਬਾਰਾਂ ਵਿੱਚ ਛਪਦੀਆਂ ਹਨ ਤੇ ਕਾਫੀ ਸਾਰੇ ਫੇਸਬੁੱਕ ਮੁਸ਼ਾਇਰਿਆਂ ਵਿੱਚ ਸ਼ਿਰਕਤ ਕਰਦੇ ਵੇਖਿਆ ਹੈ। ਸਾਥੀਓ, ਫਰਿਸ਼ਤਾ ਕਾਵ ਸੰਗ੍ਰਹਿ ਦੀ ਭੂਮਿਕਾ ਵਿੱਚ ਪੰਜਾਬੀ ਕਵਿਤਾ ਦੇ ਨਾਮਵਰ ਕਵੀਆਂ ਨੇ ਜਿਵੇਂ ਮਨਜੀਤ ਇੰਦਰਾ ਜੀ, ਸੁਰਜੀਤ ਪਾਤਰ ਤੇ ਭਜਨ ਸਿੰਘ ਵਿਰਕ ਹੋਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਸ ਤੋਂ ਬਾਅਦ ਕੁਝ ਕਹਿਣ ਜੋਗਾ ਰਹਿੰਦਾ ਹੀ ਨਹੀਂ ਹੈ। ਫਿਰ ਵੀ ਇਸ ਸੰਗ੍ਰਹਿ ਸੰਬੰਧੀ ਕੁਝ ਅਹਿਸਾਸ ਲਿਖਣਾ ਜਿਹੜਾ ਹੈ ਉਹ ਸਾਡੇ ਲੇਖਕ ਭੁਪਿੰਦਰ ਸਿੰਘ ਰੈਨਾ ਨੇ ਜ਼ਰੂਰੀ ਸਮਝਿਆ, ਕਿਉਂਕਿ ਅਸੀਂ ਫਰਿਸ਼ਤਾ ਕਾਵ ਸੰਗ੍ਰਹਿ ਦੇ ਬਾਰੇ ਅੱਜ ਗੱਲਬਾਤ ਕਰ ਰਹੇ ਹਾਂ। ਸਨੋਬਰ ਨੂੰ ਵਿਰਸੇ ਵਿੱਚ ਸ਼ਾਇਰੀ ਨਸੀਬ ਹੋਈ ਹੈ। ਬਚਪਨ ਤੋਂ ਹੀ ਉਹ ਕਵਿਤਾ ਦੇ ਵਿਹੜੇ ਵਿੱਚ ਪੱਲੀ ਤੇ ਵੱਡੀ ਹੋਈ ਹੈ ਤੇ ਕਵਿਤਾ ਦੇ ਰੂਪ ਰੰਗ ਵਿੱਚ ਟਲੀ ਹੈ। ਉਸਦੇ ਪਿਤਾ ਕੰਵਰ ਇਮਤਿਆਜ਼ ਪੰਜਾਬੀ ਦੇ ਨਾਮਵਰ ਕਵੀ ਸਨ, ਜਿਸ ਬਾਰੇ ਸਨੋਬਰ ਇਜ਼ਹਾਰ ਕਰਦੀ ਹੈ, ਹਨੇਰੇ ਵਿੱਚ ਦੂਰ ਮੈਨੂੰ ਚਾਨਣ ਨਜ਼ਰੀ ਆਵੇ, ਇਹ ਚਾਨਣ ਫਰਿਸ਼ਤੇ ਵਰਗੇ ਬਾਬ ਦੀ ਹੋਂਦ ਦਾ ਅਹਿਸਾਸ ਜਗਾਵੇ। ਇੱਕ ਲੇਖਕ ਸਮਾਜ ਦੇ ਪ੍ਰਤੀ ਬਹੁਤ ਚਿੰਤਿਤ ਰਹਿੰਦਾ ਹੈ। ਸਮਾਜ ਵਿੱਚ ਸੁੱਖ ਤੇ ਖੁਸ਼ੀ ਦਾ ਪਕਦਰ ਹੁੰਦਾ ਹੈ, ਇੱਛਾ ਕਰਦਾ ਹੈ, ਇਬਾਦਤ ਕਰਦਾ ਹੈ ਤੇ ਸੁੱਖ ਦੇ ਸਮਰੱਧੀ ਲਈ। ਇਹ ਖੁਦਾ ਜ਼ਿੰਦਗੀ ਜਿਉਣ ਦੇ ਅਸਲੀ ਮਾਇਨੇ ਦੱਸ, ਇਸ ਫਾਨੀ ਸੰਸਾਰ ਚ ਮੁੜ ਜੀਵਨ ਦਾ ਵਸੀਲਾ ਜ਼ਰਾ ਦੱਸ, ਖਲਕਤ ਵਿੱਚ ਪਿਆਰ ਲਿਆਕਤ ਤੇ ਪਾਕੀਜ਼ਗੀ ਦਾ ਅਹਿਸਾਸ ਮਿੱਟੀ ਦੇ ਹਰ ਜ਼ਰੇ ਵਿੱਚ ਪਰ। ਸਾਥੀਓ, ਵਿਗੜੇ ਵਾਤਾਵਰਣ ਨੂੰ ਬਦਲਣ ਲਈ ਉਹ ਕਵੀ ਨੂੰ ਸੰਬੋਧਨ ਕਰਦੀ ਹੈ ਜਿਹੜਾ ਕ੍ਰਾਂਤੀ ਲਿਆਉਂਦਾ ਹੈ ਤੇ ਕੌਮਾਂ ਦੀ ਤਕਦੀਰ ਬਦਲ ਦਿੰਦਾ ਹੈ। ਇਹ ਕਵੀ ਸ਼ਾਇਰ ਸਾਥੋਂ ਮੁੱਖ ਨਾ ਮੋੜ, ਚੁੱਕ ਲੈ ਆਪਣੀ ਕਲਮ ਫਿਰ ਦਿਲ ਦੇ ਵਰਕੇ ਫੋਲ, ਚੁੱਕ ਲੈ ਆਪਣੀ ਕਲਮ ਫਿਰ ਦਿਲ ਦੇ ਵਰਕੇ ਫੋਲ, ਮਾਨਵਤਾ ਦੀ ਪੀੜਾ ਨੂੰ ਨਜ਼ਮਾਂ ਰਾਹੀਂ ਤੂੰ ਬੋਲ, ਮਾਨਵਤਾ ਦੀ ਪੀੜਾ ਨੂੰ ਨਜ਼ਮਾਂ ਰਾਹੀਂ ਤੂੰ ਬੋਲ। ਕਵਿਤਰੀ ਸਨੋਬਰ ਦੇਸ਼ ਦੇ ਘਟਨਾ ਕ੍ਰਮ ਤੋਂ ਪ੍ਰਭਾਵਿਤ ਹੋ ਕੇ ਸੱਚ ਲਿਖਦਿਆਂ ਝਿਜਕਦੀ ਹੈ, ਕਲਮ ਦੇ ਵੇਦਨਾ ਨੂੰ ਇੰਜ ਬਿਆਨ ਕਰਦੀ ਹੈ। ਹੰਝੂ ਵਗਦੇ ਨੇ ਮੇਰੀ ਕਲਮ ਦੇ, ਹੰਝੂ ਵਗਦੇ ਨੇ ਮੇਰੀ ਕਲਮ ਦੇ ਸੂਹੇ ਲਾਲ ਹਰਫਾਂ ਚ, ਗਹਿਰੇ ਇਹਦੇ ਗਮ ਵੇ ਕੋਰੇ ਕਾਗਜ਼ ਦੀ ਇਹ ਰੰਗਰੇਜ਼ ਹੈ, ਆਪਣੇ ਦੁੱਖਾਂ ਵੇਦਨਾਵਾਂ ਨਾਲ ਲਬਰੇਜ਼ ਹੈ, ਆਪਣੇ ਦੁੱਖਾਂ ਵੇਦਨਾਵਾਂ ਨਾਲ ਲਬਰੇਜ਼ ਹੈ। ਸਾਥੀਓ, ਆਓ ਹੁਣ

0: ਇੱਕ ਮੈਗਜ਼ੀਨ ਦੇ ਇਸ ਮਣਕੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਇਹ ਕਹਾਣੀ ਸਿਰਾ ਨਾਲ ਸਰਦਾਰੀਆਂ ਤੇ ਕਹਾਣੀਕਾਰ ਨੇ ਕਰਨ ਸਿੰਘ ਤਾਲਿਬ।
1: ਮੁਲਕਾ ਚਾਚਾ ਸਾਰੀ ਜਵਾਨੀ ਠੇਕੇਦਾਰ ਰਾਮ ਸਿੰਘ ਦੀ ਨੌਕਰੀ ਕਰਦਾ ਕੁੱਬਾ ਹੋਣ ਲੱਗਾ ਤੇ ਠੇਕੇਦਾਰ ਨੇ ਉਸਦੀ ਹਾਲਤ ਦੇਖ ਉਸ ਨੂੰ ਆਰਡੀਨੈਂਸ ਮਹਿਕਮੇ ਵਿੱਚ ਢਲਦੀ ਜਵਾਨੀ ਨੌਕਰੀ ਲਗਾ ਦਿੱਤਾ। ਸਾਰੀ ਜਵਾਨੀ ਭਾਵੇਂ ਆਪਣੀਆਂ ਦਸਾਂ ਨੂੰਹਾਂ ਦੀ ਕਿਰਤ ਕਰ ਗੁਜ਼ਾਰਾ ਕਰਦਾ ਰਿਹਾ ਪਰ ਲੋਕਾਂ ਦੀਆਂ ਟਿੱਪਣੀਆਂ ਤੇ ਮੀਣੇ ਤਾਣੇ ਹਰ ਪਲ ਉਸਦਾ ਪਿੱਛਾ ਕਰਦੇ। ਇਸ ਤੋਂ ਛੁੱਟ ਬੱਚੇ ਵੀ ਜਵਾਨ ਹੋਣ ਲੱਗੇ, ਉਹਨਾਂ ਲਈ ਵੀ ਪਿਤਾ ਦਾ ਠੇਕੇਦਾਰ ਦੇ ਘਰ ਕੰਮ ਨੱਕ ਦਾ ਸਵਾਲ ਬਣ ਗਿਆ ਸੀ ਤੇ ਠੇਕੇਦਾਰ ਮੁਲਕਾ ਚਾਚੇ ਲਈ ਰਾਬਣ ਬੋੜਿਆ ਕਰਨੀ ਭਾਵੇਂ ਉੱਥੇ ਵੀ ਮਜ਼ਦੂਰੀ ਸੀ ਪਰ ਲੋਕਾਂ ਦੀਆਂ ਟਿੱਪਣੀਆਂ ਤੋਂ ਦੂਰ। ਸ਼ਾਂਤੀ ਚਾਚੀ ਮਠਿਆਈ ਦਾ ਡੱਬਾ ਹੱਥ ਤਰ ਗੁਆਂਢੀਆਂ ਦੇ ਘਰ ਘਰ ਜਾ ਮਠਿਆਈ ਵੰਡਦੀ ਫਿਰਦੀ ਜਿਵੇਂ ਪੁੱਤਰ ਕਿਸੇ ਵੱਡੀ ਨੌਕਰੀ ਲੱਗ ਗਿਆ ਹੋਵੇ। ਦੋ ਪੁੱਤਰ ਤੇ ਇੱਕ ਧੀ ਦਾ ਬਾਪ ਮੁਲਕਾ ਚਾਚਾ ਹਫ਼ਤੇ ਮਗਰੋਂ ਜਦੋਂ ਘਰ ਆਉਂਦਾ ਤਾਂ ਕਿੰਨਾ ਕੁਝ ਲੱਕ ਤੇ ਲਦਿਆ ਧਰਿਆ ਹੁੰਦਾ, ਘਰ ਦੀ ਨਿੱਕ ਸੁੱਕ ਤੇ ਭਾਰ ਨਾਲ ਲੱਕ ਜ਼ਮੀਨ ਨਾਲ ਲੱਗਿਆ ਹੁੰਦਾ ਪਰ ਇਹ ਭਾਰ ਉਸਨੂੰ ਉਪਰਾ ਜਾਂ ਭਾਰਾ ਨਹੀਂ ਲੱਗਦਾ ਕਿਉਂਕਿ ਇਸ ਤਲੇ ਉਸਦੇ ਮਨ ਅੰਦਰ ਕਿੰਨੇ ਅਰਮਾਨ ਤੇ ਖੁਸ਼ੀਆਂ ਲੁਕੀਆਂ ਹੁੰਦੀਆਂ। ਇਹ ਭਾਰ ਉਸਨੂੰ ਫੁੱਲਾਂ ਦੀ ਪੰਡ ਲੱਗਦਾ, ਜਦੋਂ ਘਰ ਦੇ ਵਿਹੜੇ ਵੜਦਾ ਚਿਹਰੇ ਤੇ ਡੂੰਘੀ ਮੁਸਕਾਨ ਪਸਰੀ ਹੁੰਦੀ, ਭਾਰ ਤਲੇ ਵੀ ਆਸ ਉਮੀਦ ਹੁੰਦੀ, ਸੋਚਦਾ ਕਦੇ ਮੇਰੇ ਪੁੱਤਰ ਮੇਰਾ ਭਾਰ ਥਮਣਗੇ। ਪਤਾ ਵੀ ਨਾ ਲੱਗਾ ਸਮਾਂ ਮੁੱਠੀ ਵਿੱਚ ਭਾਰੀ ਰੇਤ ਵਾਂਗ ਜ਼ਰਾ ਜ਼ਰਾ ਕਰ ਤਿਲ ਗਿਆ। ਮੁਲਕਾ ਚਾਚਾ ਰਿਟਾਇਰ ਹੋ ਕਰ ਆ ਗਿਆ, ਪੈਸਾ ਧੇਲਾ ਜੋੜ ਰੱਖਿਆ ਸੀ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਵਿਆਹ ਸ਼ਾਦੀ ਤੇ ਖਰਚ ਦਿੱਤਾ, ਥੋੜਾ ਕੁਝ ਬੈਂਕ ਖਾਤੇ ਔਖੇ ਸਮੇਂ ਲਈ ਜਮ੍ਹਾਂ ਕਰ ਆਰਾਮ ਦਾ ਸਾਹ ਲਿਆ। ਕੁਝ ਸਾਲ ਆਰਾਮ ਨਾਲ ਗੁਜ਼ਰਨ ਲੱਗੇ, ਜਵਾਨੀ ਤਾਂ ਪਹਿਲੋਂ ਹੀ ਠੇਕੇਦਾਰ ਦੇ ਖਤਮ ਕਰ ਆਇਆ ਸੀ, ਬੱਚੀ ਜਵਾਨੀ ਆਰਡੀਨੈਂਸ ਦੀ ਨੌਕਰੀ ਹਵਾਲੇ ਕਰਕੇ ਹੁਣ ਪਰੋੜਤਾ ਆਪਣੇ ਵਾਪਸ ਵਿੱਚ ਲੈ ਲਿਆ। ਦਿਨੋ ਦਿਨ ਸਿਹਤ ਇੰਜ ਕਿਰਨ ਲੱਗੀ ਜਿਵੇਂ ਪਾਰਟੀ ਬੋਰੀ ਚੋਂ ਦਾਣੇ ਕਿਰਨ ਲੱਗੇ ਹੋਣ। ਪਤਾ ਵੀ ਨਾ ਲੱਗਾ ਇੱਕ ਰਾਤ ਅਚਨਚੇਤ ਗੱਲਾਂ ਕਰਦਾ ਹੀ ਕਰਦਾ ਮੁਲਕਾ ਚਾਚਾ ਸਵਾਸ ਤੇ ਆ ਗਿਆ। ਸ਼ਾਂਤੀ ਚਾਚੀ ਪਾਸ ਬੈਠੀ ਹੱਥ ਮਲਦੀ ਰਹਿ ਗਈ। ਮੁਲਕੇ ਚਾਚੇ ਦਾ ਸੋਚਿਆ ਸਾਰੇ ਦਾ ਸਾਰਾ ਧਰਿਆ ਦਾ ਧਰਿਆ ਰਹਿ ਗਿਆ। ਸਿਆਣੇ ਆਖਦੇ ਨੇ ਕਿ ਮੌਤ ਆਦਮੀ ਨੂੰ ਨਹੀਂ ਮਾਰਦੀ, ਉਸ ਨੂੰ ਜ਼ਿੰਦਗੀ ਮਾਰਦੀ ਹੈ। ਸ਼ਾਂਤੀ ਚਾਚੀ ਜਿਉਂਦੀ ਜੀ ਮਰ ਗਈ। ਚਾਚੇ ਦੇ ਕਾਲ ਚਲਾਣਾ ਕਰਨ ਉਪਰੰਤ ਕੁਝ ਸਮੇਂ ਦੋਨਾਂ ਭਰਾਵਾਂ ਦਾ ਚੁੱਲ੍ਹਾ ਚੌਂਕਾ ਸਾਂਝਾ ਚੱਲਦਾ ਰਿਹਾ। ਦੋਵੇਂ ਭਰਾ ਮਾਂ ਦੀ ਰੱਜ ਕੇ ਸੇਵਾ ਕਰਦੇ ਰਹੇ। ਇੱਕ ਰੋਜ਼ ਨਿੱਕੀ ਜਿਹੀ ਗੱਲ ਤੇ ਨੂੰਹਾਂ ਵਿੱਚ ਤੂੰ ਤੂੰ ਮੈਂ ਹੋਈ, ਥੋੜੀ ਜਿਹੀ ਗੱਲ ਨੇ ਖਿਲਾਰ ਪਾ ਦਿੱਤਾ, ਝਗੜਾ ਗਹਿਰਾ ਹੋ ਗਿਆ। ਦੋਵਾਂ ਭਰਾਵਾਂ ਕੰਨੀ ਹੋਣ ਹੀ ਮੁਨਾਸਬ ਸਮਝਿਆ। ਫੈਸਲਾ ਹੋਇਆ ਕਿ ਪੁਰਾਣਾ ਮਕਾਨ ਵੱਡੇ ਭਰਾ ਸੁਜਾਨ ਸਿੰਘ ਨੂੰ ਤੇ ਛੋਟਾ ਭਰਾ ਅਨੂਪ ਸਿੰਘ ਥੱਲੇ ਥੋੜੀ ਦੂਰੀ ਤੇ ਨਵਾਂ ਮਕਾਨ ਬਣਾ ਲਵੇ ਤੇ ਵੱਡਾ ਭਰਾ ਮਦਦ ਕਰ ਦੇਵੇਗਾ। ਪਰੰਤੂ ਗੱਲ ਇੱਥੇ ਅਟਕ ਜਾਂਦੀ ਕਿ ਮਾਂ ਕਿਸ ਕੋਲ ਰਹੇ। ਅੰਤ ਇਹ ਫੈਸਲਾ ਹੋਇਆ, ਇੱਕ ਮਹੀਨਾ ਮਾਂ ਸਣੇ ਪੈਨਸ਼ਨ ਇੱਕ ਪੁੱਤਰ ਦੇ ਆਤੇ, ਦੂਜੇ ਮਹੀਨੇ ਸਣੇ ਪੈਨਸ਼ਨ ਦੇ ਦੂਜੇ ਪੁੱਤਰ ਦੀ ਰਹੇਗੀ। ਸ਼ਾਂਤੀ ਚਾਚੀ ਨੇ ਪੁੱਤਰਾਂ ਦਾ ਫੈਸਲਾ ਨਸੀਬਾਂ ਦੀ ਗੱਲ ਸਮਝ ਚੁੱਪ ਚਾਪ ਸਵੀਕਾਰ ਕਰ ਲਿਆ। ਹੋਰ ਕਰਦੀ ਵੀ ਕੀ, ਵਕਤ ਦੀਆਂ ਠੋਕਰਾਂ ਹੇਠ ਉਮਰ ਦੀ ਅੰਤਮ ਸੀੜੀ ਤੇ ਜਾ ਪੁੱਜੀ ਸੀ। ਉਸ ਨੂੰ ਉਮੀਦ ਵੀ ਨਹੀਂ ਸੀ ਕਿ ਪਤੀ ਦੇ ਮਰਨ ਮਗਰੋਂ ਇਹ ਦਿਨ ਵੀ ਦੇਖਣੇ ਪੈਣਗੇ। ਇੱਕ ਮਹੀਨਾ ਵੱਡੇ ਪੁੱਤਰ ਦੇ ਗੁਜ਼ਾਰ ਸ਼ਾਂਤੀ ਚਾਚੀ ਦਾ ਤਬਾਦਲਾ ਮਿੱਥੇ ਫੈਸਲੇ ਅਨੁਸਾਰ ਛੋਟੇ ਪੁੱਤਰ ਦੇ ਘਰ ਹੋ ਗਿਆ। ਬੁਢਾਪੇ ਦੀ ਅਵਸਥਾ ਕੀਰੀ ਸ਼ਾਂਤੀ ਚਾਚੀ ਬੱਚਿਆਂ ਵਾਂਗ ਪੋਲੇ ਪੋਲੇ ਕਦਮ ਤੁਰਦੀ ਛੋਟੇ ਪੁੱਤਰ ਪਾਸ ਜਾਣ ਲਈ ਤੁਰ ਪਈ। ਸ਼ਾਂਤੀ ਚਾਚੀ ਦੀ ਛੋਟੀ ਬਹੂ ਨੂੰ ਚਾਚੀ ਦੂਰੋਂ ਆਉਂਦਿਆਂ ਤੇ ਉਸ ਗੇਟ ਨੂੰ ਜ਼ੋਰ ਨਾਲ ਗੁੱਸੇ ਵਿੱਚ ਭੀੜ ਬੁੜ ਬੜਾਉਂਦੀ ਆਪਣੇ ਆਪ ਨਾਲ ਗੱਲਾਂ ਕਰਦੀ ਆਖਦੀ, ਬੁੜੀ ਖੂਸਟ ਜ਼ਰਾ ਕੋਈ ਜਲਦੀ ਨਹੀਂ ਸੀ ਆ ਸਕਦੀ, ਤੁਰਦੀ ਹੈ ਐਵੇਂ ਜਿਵੇਂ ਲੱਤਾਂ ਵਿੱਚ ਸਾਹ ਸੱਤ ਹੀ ਨਹੀਂ। ਚੰਗੀ ਭਾਲੀ ਤਾਂ ਹੈ, ਜਵਾਨਾਂ ਨਾਲੋਂ ਚੰਗਾ ਖਾਣਾ ਪੀਣਾ ਹੈ, ਲੋਕਾਂ ਨੂੰ ਦਿਖਾਉਣ ਲਈ ਡਰਾਮੇ, 5,000 ਵਿੱਚ ਪੂਰਾ ਮਹੀਨਾ ਸੇਵਾ, ਗੰਦੇ ਕੱਪੜੇ ਧੋ, ਜੂਠਨ ਸਾਫ਼ ਕਰੋ ਜਿਵੇਂ ਮੈਂ ਨੌਕਰਾਨੀ ਹਾਂ। ਸਾਫ ਸ਼ਾਮ ਢਲ ਗਈ, ਨਿੱਕੀ ਨਿੱਕੀ ਰਾਤ ਉਤਰਨ ਲੱਗੀ। ਬਹੂ ਨੇ ਗੇਟ ਖੋਲ ਇੱਕ ਨਜ਼ਰ ਮਾਰ ਤੱਕਿਆ, ਸ਼ਾਂਤੀ ਚਾਚੀ ਨਜ਼ਰ ਨਾ ਆਈ, ਕਿਹੜੀ ਬਲਾ ਲੈ ਗਈ ਸੂ, ਚੱਲੀ ਗਈ ਹੋਣੀ ਹੈ ਕਿਸੇ ਦੇ ਘਰ ਲੂਣ ਮੇਰੇ ਚਖਣ, ਘਰ ਘਰ ਦਾ ਸਵਾਦ ਜੋ ਪੈ ਗਿਆ ਹੋ ਫੱਫਾ ਕੁੱਟਣ ਨੂੰ। ਰਾਤ ਦੇ 9:30 ਵਜਣ ਲੱਗੇ, ਬਹੂ ਨੂੰ ਗੇਟ ਖੜਕਾਉਣ ਦੀ ਆਵਾਜ਼ ਆਈ। ਪੈਰ ਸਾਰਾ ਸ਼ਾਂਤੀ ਚਾਚੀ ਗੇਟ ਖੜਕਾਉਂਦੀ ਰਹੀ, ਠਹਿਰ ਠਰਮ ਕੇ ਬਹੂ ਆਈ।

0: ਗੇਟ ਖੋਲਿਆ, ਰਾਜਿੰਦਰ ਦੀ ਘਰਵਾਲੀ ਸ਼ਾਂਤੀ ਚਾਚੀ ਨਾਲ ਵੇਖ ਸੂਈ ਕੁੱਤੀ ਵਾਂਗ ਟੁੱਟ ਪਈ। ਰਾਜਿੰਦਰ ਦੀ ਘਰਵਾਲੀ ਨੇ ਦੋ ਹੱਥ ਜੋੜ ਆਖਿਆ, ਭੈਣ ਸੰਘਣਿਆ, ਦਰਖਤਾਂ ਕਾਰਨ ਚਾਚੀ ਰਸਤਾ ਭੁੱਲ ਸਾਡੇ ਘਰ ਆ ਵੜੀ, ਮੈਂ ਹੀ ਇਹਨਾਂ ਨੂੰ ਬਿਠਾ ਲਿਆ, ਆਪ ਨਹੀਂ ਆਏ। ਚਾਚੀ ਉਸੇ ਵੇਲੇ ਉੱਠਣਾ ਚਾਹੁੰਦੇ ਸਨ। ਹਾਂ ਹਾਂ ਜਾਣਦੀ ਹਾਂ, ਤੁਸਾਂ ਲੋਕਾਂ ਹੀ ਇਸ ਦੀਆਂ ਆਦਤਾਂ ਵਿਗਾੜ ਦਿੱਤੀਆਂ ਨੇ, ਤੂੰ ਗੱਲਾਂ ਦਾ ਸਵਾਦ ਲੈਣ ਲਈ ਇਸ ਨੂੰ ਬਿਠਾ ਲਿਆ ਹੋਣਾ, ਮੈਨੂੰ ਪਤਾ ਵੇ। ਉਹ ਅੱਗੋ ਅੱਗ ਹੋ ਆਖਣ ਲੱਗੀ, ਨਹੀਂ ਤਾਂ ਕਦੋਂ ਦਾ ਇਸ ਨੂੰ ਆਉਂਦਿਆਂ ਦੇਖਿਆ ਸੀ, ਇਹ ਵੀ ਨਾ ਆਪਣੇ ਆਦਤੋਂ ਮਜਬੂਰ ਹੈ। ਨਹੀਂ ਨਹੀਂ ਭੈਣ, ਸੱਚ ਨਾਲ ਡੂੰਘੀਆਂ ਤਰਕਾਲਾਂ ਪੈਣ ਕਾਰਨ ਇਹਨਾਂ ਨੂੰ ਰਸਤਾ ਭੁੱਲ ਗਿਆ। ਰਾਜਨ ਦੀ ਘਰਵਾਲੀ ਸਪਸ਼ਟੀਕਰਨ ਦੇਣ ਦਾ ਉਪਰਾਲਾ ਕਰ ਰਹੀ ਸੀ, ਪਰੰਤੂ ਸ਼ਾਂਤੀ ਚਾਚੀ ਦੀ ਬਹੂ ਚੁੱਪ ਚੁੱਪ ਹੋਣ ਦਾ ਨਾਂ ਵੀ ਨਹੀਂ ਸੀ ਲੈ ਰਹੀ। ਉਹ ਹੋਰ ਚਮਕ ਰਹੀ ਸੀ, ਤੁਸਾਂ ਨਾ ਬੁੱਢਿਆਂ ਪਾਸੋਂ ਗੱਲਾਂ ਦਾ ਸਵਾਦ ਲੈਂਦੇ ਹੋ, ਚਸਕਾ ਜੋ ਹੋਇਆ। ਸ਼ਾਂਤੀ ਚਾਚੀ ਦੀ ਜੀਭ ਬੰਦ ਸੀ, ਉਸ ਤੋਂ ਬੋਲਿਆ ਹੀ ਨਹੀਂ ਜਾ ਰਿਹਾ ਸੀ। ਚਾਚੀ ਦੀਆਂ ਲੱਤਾਂ ਕੰਬਣ ਲੱਗੀਆਂ, ਜਿੱਥੇ ਖੜੀ ਸੀ ਉੱਥੇ ਹੀ ਬਹਿ ਗਈ, ਜਿਵੇਂ ਲੱਤਾਂ 'ਚ ਸਾਹ ਸੱਤ ਹੀ ਮੁੱਕ ਗਿਆ ਹੋਵੇ। ਅਤੇ ਇੱਕ ਕਦਮ ਮੁੜ ਕੇ ਚਾਚੇ ਦੀ ਯਾਦ ਆਈ, ਉਹ ਮੇਰਿਆ ਸਿਰਦਿਆ ਸਾਈਆਂ ਇਹੀ ਦੇਖਣ ਲਈ ਜੜ ਗਏ। ਅਤੇ ਰਾਜਿੰਦਰ ਦੀ ਘਰਵਾਲੀ ਕੰਨਾਂ ਨੂੰ ਹੱਥ ਤਾਰ ਤੋਬਾ ਦੋਬਾ ਕਰਦੀ ਘਰ ਪਰਤ ਗਈ।
1: ਸਿਰਾਂ ਨਾਲ ਸਰਦਾਰੀਆਂ, ਇਹ ਕਹਾਣੀ ਤੁਸੀਂ ਸੁਣ ਰਹੇ ਸੀ ਕਰਮ ਸਿੰਘ ਤਾਲਿਬ ਹੋਰਾਂ ਪਾਸੋਂ। ਸਾਥੀਓ, ਫਰਿਸ਼ਤਾ ਸੰਗ੍ਰਹਿ ਵਿੱਚ ਕਵਿਤਰੀ ਸਨੋਬਰ ਆਪਣੀ ਮਨ ਦੀ ਭੀੜਾਂ ਨੂੰ ਵਿਅਕਤ ਕਰਦੀ ਵਿਨਗਦੀ ਹੈ ਤੇ ਕਹਿੰਦੀ ਹੈ, ਖਤ ਕਿਉਂ ਉਦਾਸ ਨੇ, ਕਿਉਂ ਵੇਦਨਾ ਦੇ ਚੁੱਪ ਨੇ, ਸਫਿਆਂ ਦੇ ਉੱਪਰ ਗਮ ਦੇ ਹੰਝੂ ਨੇ, ਖਤ ਕਿਉਂ ਉਦਾਸ ਨੇ। ਸਾਥੀਓ, ਇੱਕ ਉਦਾਸੀ ਵਿੱਚ ਵੀ ਇਸ ਦੀ ਕਿਰਨ ਦਿਸਦੀ ਹੈ। ਖਤ ਨਹੀਂ ਉਦਾਸ ਹੋਣ, ਕਲਮ ਨਾਲ ਕਰਨ ਨਵਾਂ ਸੰਵਾਦ ਹੋਣ, ਅੱਖਰਾਂ ਤੇ ਸ਼ਬਦਾਂ ਰਾਹੀਂ ਬੁੜਨ ਨਵਾਂ ਖਵਾਬ ਹੋਣ। ਖਤ ਨਹੀਂ ਉਦਾਸ ਹੋਣ, ਖਤ ਨਹੀਂ ਉਦਾਸ ਹੋਣ। ਸਨੋਬਰ ਅੱਜ ਵੀ ਨਾਰੀ ਦੇ ਬਦਲਦੇ ਸਰੂਪ ਦਾ ਚਿੰਤਨ ਕਰਦੀ ਹੈ ਤੇ ਕਹਿੰਦੀ ਹੈ, ਸਮਾਂ ਬੀਤਿਆ ਖੁਆਬ ਵੇਖਿਆ, ਸਮਾਂ ਬੀਤਿਆ ਖੁਆਬ ਵੇਖਿਆ, ਹੋਇਆ ਹੁਣ ਜਾ ਕੇ ਸਾਕਾਰ, ਅੱਜ ਦੀ ਔਰਤ ਨਹੀਂ ਹੈ ਅਬਲਾ, ਇਹ ਸਮਾਜ ਦੀ ਸਿਰਜਣਹਾਰ। ਅੱਜ ਦੀ ਔਰਤ ਨਹੀਂ ਹੈ ਅਬਲਾ, ਇਹ ਸਮਾਜ ਦੀ ਸਿਰਜਣਹਾਰ। ਸਨੋਬਰ ਸਮਾਜ ਵਿੱਚ ਪਨਬਦੀਆਂ ਕੁਰਤੀਆਂ ਲਈ ਵੀ ਬੜੀ ਜਾਗਰੂਕ ਹੈ ਤੇ ਆਪਣੀ ਕਵਿਤਾ ਰਾਹੀਂ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਪਲੇਠਾ ਕਾਵ ਸੰਗ੍ਰਹਿ ਹੋਣ ਕਰਕੇ ਆਉਣ ਵਾਲੇ ਸਮੇਂ ਵਿੱਚ ਸਨੋਬਰ ਪੰਜਾਬੀ ਕਵਿਤਾ ਦੇ ਸਿਖਰ ਤੇ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਡਾ ਡਾਕਟਰ ਸਨੋਬਰ ਨੂੰ ਬਹੁਤ ਮੁਬਾਰਕ ਹੈ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਵਿਤਰੀ ਸਨੋਬਰ ਇਸੇ ਤਰ੍ਹਾਂ ਸਾਹਿਤ ਦੀ ਸੇਵਾ ਕਰਦੇ ਰਹਿਣਗੇ ਅਤੇ ਕੁਝ ਸਤਰਾਂ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ ਉਹਨਾਂ ਨੂੰ ਵਾਹ ਵਾਹੀ ਤੇ ਪੂਰੇ ਸਮਾਜ ਦੇ ਵਿੱਚ ਮਿਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਹੋਰ ਵੀ ਸਤਿਕਾਰਿਆ ਜਾਵੇਗਾ। ਰਿਪੀਟ, ਅਤੇ ਇਹ ਸਤਰਾਂ ਇਸ ਪ੍ਰਕਾਰ ਹਨ। ਔਰਤ ਦਾ ਦਰਦ, ਕੰਡਿਆਂ ਵਿੱਚ ਲਪੇਟਿਆ ਹੈ ਮੇਰਾ ਵਜੂਦ, ਫੁੱਲਾਂ ਦਾ ਨਾਂ ਨਾ ਲਵੋ, ਇਹ ਵੀ ਬਣ ਕੰਡੇ ਦਿਲ ਵਿੱਚ ਚੁੱਭਦੇ, ਇਹ ਵੀ ਬਣ ਕੰਡੇ ਦਿਲ ਵਿੱਚ ਚੁੱਭਦੇ, ਕਰਦੀ ਚਾਰ ਦੀਵਾਰੀ ਅੰਦਰ ਗੂੰਜਦੀ ਕਦੇ ਪਿਆਰ ਦਾ ਛਲਾਵਾ, ਤੇ ਕਦੇ ਮਾਰ ਕੁੱਟ ਬਣ ਮੈਨੂੰ ਫੂਕਦੀ ਹੈ ਮੇਰੇ ਹਿੱਸੇ ਦੀ ਪਿਆਰ ਦੀ ਬੂੰਦ ਨਹੀਂ, ਮੈਂ ਬਣ ਪਿਆਸੀ ਕੂਕਦੀ ਵਿੱਚ ਹਰ ਥਾਂ, ਚਾਹੇ ਪੇਕੇ ਚਾਹੇ ਸੋਹਰੇ ਫਿਰ ਪੁੱਤਾਂ ਦੇ ਹੱਥੋਂ, ਇੱਕ ਤੋਂ ਬਾਅਦ ਇੱਕ ਅੰਦਰ ਹੀ ਅੰਦਰ ਚੂਰਦੀ, ਇੱਕ ਤੋਂ ਬਾਅਦ ਇੱਕ ਅੰਦਰ ਹੀ ਅੰਦਰ ਚੂਰਦੀ, ਕਦੀ ਪ੍ਰੇਮੀ ਦੀਆਂ ਕਦੇ ਉਹਦੀ ਕਾਰਨ ਹੂਕਦੀ, ਕਦੇ ਆਪਣੇ ਤੇ ਹੋਏ ਜ਼ੁਲਮਾਂ ਨੂੰ, ਕਦੇ ਆਪਣੇ ਤੇ ਹੋਏ ਜ਼ੁਲਮਾਂ ਨੂੰ ਵੇਖ ਅੰਦਰ ਹੀ ਅੰਦਰ ਆਪਣੇ ਆਪ ਨੂੰ ਟਟੋਲਦੀ, ਆਪਣੇ ਜ਼ਖਮਾਂ ਦੇ ਛੇਕ ਨੂੰ, ਆਪਣੇ ਜ਼ਖਮਾਂ ਦੇ ਛੇਕ ਨੂੰ ਬਣ ਅਜਨਬੀ ਛੇਕਦੀ, ਬਣ ਅਜਨਬੀ ਛੇਕਦੀ, ਇਹੀ ਮੇਰੀ ਜ਼ਿੰਦਗੀ ਬਸ ਇਹੀ ਮੇਰੀ ਜ਼ਿੰਦਗੀ, ਇਹੀ ਮੇਰੀ ਜ਼ਿੰਦਗੀ ਬਸ ਇਹੀ ਮੇਰੀ ਜ਼ਿੰਦਗੀ। ਮੈਂ ਦੁਖਿਆਰੀ ਕਰਮਾ ਮਾਰੀ ਮੇਰਾ ਕੋਈ ਨਾ ਦਰਦੀ ਨੀ, ਮੈਂ ਦੁਖਿਆਰੀ ਕਰਮਾ ਮਾਰੀ ਮੇਰਾ ਕੋਈ ਨਾ ਦਰਦੀ ਨੀ, मेरियां अखां छम छम रोवन।

ਵਰਖਾ ਰੁੱਤ ਜਿਵੇਂ ਵਰਦੀ ਨੀ, ਠੰਡੇ ਝਰਨੇ ਅੱਗ ਵਰਸਾਉਂਦੇ, ਠੰਡੇ ਝਰਨੇ ਅੱਗ ਵਰਸਾਉਂਦੇ, ਸੀਨਾ ਮੇਰਾ ਸਾੜ ਰਹੇ, ਮੋਤੀ ਵਰਗੇ ਜਲ ਦੇ ਤੁਪਕੇ, ਬਣ ਅੱਜ ਅੰਗਿਆਰ ਗਏ। ਮੈਂ ਕੁਰਲਾਵਾਂ ਸ਼ੋਰ ਮਚਾਵਾਂ, ਸਾਰ ਨਾ ਕੋਈ ਸਰਦੀ ਨੀ, ਮੀਂਹ ਦੇ ਵਾਂਗੋ ਬਾਰੂਦ ਹੋ ਵਰਦਾ, ਮੇਰੀ ਹਿੱਕ ਦੇ ਉੱਤੇ ਆ, ਚਨਾਰਾਂ ਦੇ ਸੀਨਿਆਂ ਵਿੱਚੋਂ ਨਿਕਲਦੇ ਅੱਗ ਦੇ ਭਾਂਬੜ ਜਾ, ਰਿਸ਼ੀਆਂ ਮੁਨੀਆਂ ਦੀ ਜਾਈ ਅੱਜ ਹਰ ਪਲ ਆਹਾਂ ਭਰਦੀ ਨੀ, ਮੇਰੀਆਂ ਅੱਖਾਂ ਛਮ ਛਮ ਰੋਵਣ, ਵਰਖਾ ਰੁੱਤ ਜਿਵੇਂ ਵਰਦੀ ਨੀ, ਝੀਲਾਂ ਤੇ ਆਬਸ਼ਾਰਾਂ ਮੇਰੀਆਂ, ਝੀਲਾਂ ਤੇ ਆਬਸ਼ਾਰਾਂ ਮੇਰੀਆਂ ਆਪਣਾ ਭਵਿੱਖ ਨੇ ਪਾਲਦੀਆਂ, ਅਤੀਤ ਦੀਆਂ ਮਿੱਠੀਆਂ ਯਾਦਾਂ ਲੈ ਕੇ ਵਰਤਮਾਨ ਨਿਹਾਰਦੀਆਂ। ਚਾਰ ਚੁਫੇਰੇ ਦੂਰ ਤੇ ਨੇੜੇ, ਚਾਰ ਚੁਫੇਰੇ ਦੂਰ ਤੇ ਨੇੜੇ, ਦਿਸਦਾ ਕੋਈ ਨਾ ਦਰਦੀ ਨੀ, ਦਿਸਦਾ ਕੋਈ ਨਾ ਦਰਦੀ ਨੀ, ਮੇਰੀਆਂ ਅੱਖਾਂ ਛਮ ਛਮ ਰੋਵਣ, ਵਰਖਾ ਰੁੱਤ ਜਿਵੇਂ ਵਰਦੀ ਨੀ। ਮੇਰਿਆ ਰੱਬਾ ਕਿਸ ਦੀਆਂ ਨਜ਼ਰਾਂ, ਮੇਰਿਆ ਰੱਬਾ ਕਿਸ ਦੀਆਂ ਨਜ਼ਰਾਂ, ਮੇਰੀਆਂ ਅੱਖਾਂ ਛਮ ਛਮ ਰੋਵਣ, ਵਰਖਾ ਰੁੱਤ ਜਿਵੇਂ ਵਰਦੀ ਨੀ। ਸਾਥੀਓ, ਇਹਨਾਂ ਸਤਰਾਂ ਦੇ ਨਾਲ ਅੱਜ ਦਾ ਇਹ ਮੈਗਜ਼ੀਨ ਦਾ ਸ਼ੁਮਾਰਾ ਇੱਥੇ ਹੀ ਸਮਾਪਤ ਹੁੰਦਾ ਹੈ। ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ। ਤਦ ਤੱਕ ਲਈ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ, ਖੁਸ਼ ਰਹੋ, ਆਸੇ ਪਾਸੇ ਸਫਾਈ ਰੱਖੋ। ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।